ਵਰਣ ਬਣਾਇਆ ਔਰ ਅੱਛਾ ਸਾਹਿਤ ਲੇਖਣ ਕਵਿਤਾ ਲੇਖਣ ਕਹਾਣੀ ਲੇਖਣ ਮਤਲਬ ਹਰ ਤਰ੍ਹਾਂ ਸੇ ਹਰ ਵਰਗ ਕੇ ਲਈ ਆਕਾਸ਼ਵਾਣੀ ਨੇ ਆਪਣਾ ਯੋਗਦਾਨ ਦਿਆ ਹੈ ਬੱਚੋਂ ਸੇ ਲੇਕਰ ਬੜੋਂ ਤੱਕ ਮਹਿਲਾਓਂ ਸੇ ਯੁਵਕ ਤੱਕ ਵਿਰਧ ਜਨੋਂ ਤੱਕ ਕਿਸਾਨੋਂ ਤੱਕ ਗ੍ਰਾਮੀਣ ਲੋਕੋਂ ਤੱਕ ਮਤਲਬ ਕੋਈ ਵੀ ਐਸਾ ਸਮਾਜ ਕਾ ਵਰਗ ਨਹੀਂ ਹੈ ਜੋ ਆਕਾਸ਼ਵਾਣੀ ਸੇ ਅਛੂਤਾ ਰਹਾ ਹੋ तो ये सबसे बड़ी देन है हमारे जीवन में हम जीवन भर आकाशवाणी के सानिध्य को भूल नहीं सकते भुला नहीं सकते उसी के बल पर हम अपना अच्छा जीवन जी रहे हैं जीवन में आकाशवाणी उत्कृष्टता का प्रतीक मधुबन